ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤਿ ਫਾਈਪੇ ਐਪ ਬਿਲ ਤੱਕ ਆਰ ਜੁਮਲਾ ਅਦਦੁ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲ ਤੱਕ ਫੈਸਾ ਦੱਕਾ ਨਿੰਮਾ ਲੰਮੀ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ದೆನೆ ಮಸ್ ದೆಬಾವಾಯರು ಬಿಲ್ನು ದೆಕ್ಕಿಗೆ ಲಾರಿಯ ವೀಣುವೆ ನೇಂಗಿಗೆ ಉಳೇಕ ನುಜೇನೆ ಹುರಿಯಾ ಡಿಜಿಟಲ್ ಪೇಮೆಂಟಕ ಫಹಿಪೆ ಮಾ ಫಹಿ.

0: ਮੇਗੇ ਦੀ ਗੋਗਮ ਨੇ ਕੁਰੀਆ ਮੇਗੇ ਦਾ ਰਾਜ ਹੰਦ ਨਾਗੇ ਮੇ ਦੇ ਸ਼ੇਸ ਕੁਰੀਆ ਗੇ ਦਾਣੀ ਨੂੰ ਅਗਰ ਤੇਰੀ ਸਿੰਘ ਮਾ ਹਮੇ ਸ਼ੋਗ ਬੈਰ ਵਲਾ ਵੰ ਬੇਨ ਵਲਾ ਵਾਈ ਹੁਣ ਤੇਰੀ ਨਾ ਮੈਸੇਜ ਕੁਰੇ ਵੇਨ ਪੀ ਐਸ ਐਮ ਏ ਆ ਮੇ ਦੇ ਕੋ ਮਿਹਰ ਨਾ ਨੋਟ ਕੋ ਫਾ ਬੈ ਵੇਨ ਤੇਰੇ ਬੈ ਵੇ ਕਾ ਵਾਕ ਦਾ ਕਾ ਲਾਣ ਗੁਲਾ ਲਫ ਮਣੀ ਸ਼ਾਹੂ ਅਸਲਾਮ ਅਲੈਕਮ ਸ਼ਾਹੂ
1: ਅਲੈਕਮ ਸਲਾਮ
0: ਕੋ ਬਾ ਹਾਲ ਕੀ ਨੇ
1: ਹਾਲ ਵਰ ਰੰਗਲ ਮੇਜ਼ ਕੀ
0: ਮੇਜ਼ ਸਮਵਾਰ ਰੰਗਲ ਵੇਂਗੇ ਮਸਾ ਕਤੂ ਕਦੋ ਤਿਉਲਣੀ ਮਿਹਰ
1: ਸਕਤੂ ਹਮਾ
0: ਫਸ਼ਾਗੇ ਹਮਾ ਹੈਨੋ
1: ਅਚਾਗੇ
0: ਹਾਂ ਕੀ ਹੈ ਰਕੋ ਦੀਏ ਮੀ ਤੋ
1: ಹೇಳಿ
0: ਸਾਬੋਂ ਬੇਨੋ ਫੇ ਆ ਮਾ ਬੋਡਾ ਬੰਡੂ ਹੈ ਵਣੀ ਦੋ ਐ
1: ਲੇਬੋ ਬੇਨੋ ਵਰਾ ਹੋ ਤਾਂ ਸਾਬੋ
0: ਆਵਸ ਕੋਲਾ ਦੇ ਹਵੇ ਜੇ ਕੀ ਕੁਨ ਤੇ ਹੁੰਨਣੀ
1: ਨੋ ਦੇਂ ਫਸਾ ਗੜੀ ਸਕੱਤ ਤੱਕ ਆਇ ਚੰਨ ਵਾਲਾ ਹਰ ਦੋ ਦਾ ਆ ਬਾਣ
0: ਆ ਇਹ ਮੇ ਤੇ ਮਾੜੂ ਕਰਨੀ ਦੋ ਆ ਰੰਗਲੋ ਹੈ ਮੇ ਜਾਏਂਗੇ ਤੇਂਗੇ ਹਮ ਕੀ ਹਾਰ
1: ਕੋ ਕੋਲ ਮੌਸਮ ਕੀ ਨਾ ਵਣੀ
0: ਮੀਜ਼ੋ ਕੀਆ ਦੀ ਫੇ ਮਨ ਫਸ਼ਾ ਮੋ ਮੌਸਮ ਗੜੇ ਨਾ ਹੰਤਾ
1: ਇਹ ਫੇਸ਼ੀ ਗੜੀ ਹੈ
0: ਹਾਂ ਇਹੰਤਾ ಮಿಕೊಳ ರೇಗ ಎಹರ ಜಹಾಲಿ ಗುಗುರಿಯಕು ದೆಫಾ ಕೊಳ ಜೇಗೆಂದಿಯೆ ದೆಗಡಿ ಕೊಮ್ಮೆ ಸೆಚ್ಚೆಗ್ಗಯೋ ಜಹಾಲಿ ಸಿ ಬೋಡು ಸಿಂಗಾ ಗುಗುರಿಯ ವಾರೆ
1: ಗಡಿ ಬ್ಯಾಗ ದೆಫಾ ಕೊಳ ಜೇಜ್ಜಾಮಂತಿಯ ವರಬ್ಬಾರು ಬಿಗೆ
0: ಓ ಏರ ಮಿಸುನ್ ವೆಂಡಿ ದಮ ಇದೆ ಹೆಂ ವಿವ ದೆ ಜಹಿದಾನೆ ತಾ
1: ಜಹಿದಾನೆ
0: ಏರ ತನ ಗಲ ಏನ್ ವೆ ದೆ ನಿದಾ ಫೆನ್ನ ಮೇ ಏಡ ಹೇಲೆ ವಿದಾನೆ ಹೆನ್ನೆ ಕ ವರಬ್ಬಾರ ರೇ ಗುಗುರಿ ಜಹೆಂಗೆ ಹಮ
1: ಮಿಕೊಳ ಕೈತಿ ಕಾ ಕಮನೆ ಕೋ ಸಿಸಾರ ಬೆಹೆ
0: ವಾರೆ ವೆಹೆ ದೋ ಹಮ ਵਾਈਬ੍ਰੇਟ ਸ਼ੇ ਮਿਜ਼ੂ ਮੇ ਵਸੇਲਣੀ ਬੋੜ ਸਿੰਗਾ ਰਿੰਗ ਲੈ ਕੇ ਨੇ ਨੂਨੇ ਉਲਣੀ
1: ਨੋ ਨੋ ਇਹ ਨੇ ਨਾ ਮਿਗੜੀ ਮਿਸਾਲ ਕਾਸੂ ਰਸਮੀ ਕੋ ਨਿਦਾ ਗੜੀ ਮਿਸਾਲ ਕ ਫੋਨ ਨਾ ਦੇ ਉਦੋ ਹਾਂ ਇਕੋ ਮੀ ਇੱਛ ਕੋ ਗੰਨ ਨਾ ਮੈਸੇਜ ਕੋ ਮੀ ਕੁਟਾ ਕੁਟਾ ਵਾਈਬ੍ਰੇਟ ਵੀਓ ਇਹਨ ਇਨਸਾ ਕੋ ਨੇ ਕਹਿ ਦਿਆ ਤੋ
0: ਯਾ ਰੱਬੀ ਤੀ ਹਾਦ ਬਿਰੂਰੀ ਇਹ ਮੇ ਜਾਤੀ ਦੇ ਮਰਨ ਨੀ ਦੀ ਮਡੂ ਇੰਗੇ
1: ਇਹ ਨੇ ਵੀ ਹਾਰ ਰਹਿ ਮਹੁੰਨਾ ਨੇ ਹੁਰੀ ਹੈ ਇੱਛ ਕੋ ਆਫ ਕੋ ਫਨੇ ਇੰਗੇ ਨੇ ਮੀ ਬਹੁਤ ਦਿਆ
0: ಬಾಲಿವಾನೆ ಏಕಂಜೆ ನುವಾಣು ಶಹುಮೆ ತಿಬ್ಬಕಾಯ
1: ಅನ್ನೋ ಏನೇ ನೂನೆ
0: ಆ ಮಿಥಾಗೆ ಕಣಿ ಮೀನ್ ದೇಕ ಮೇ ಕಣಿ ನುವಾಣು ನುವಾಣೆ ಕಮಗೆ ಪುರಿಮ ಯಗಿಂ ಕಂ ಒತೆ ಏರಿ ರುಗವಿಸ್
1: ಪರಂ ಮೊಳುಂಗೆ
0: ಅಸ್ಲುಸೆ
1: ನುವಾಣೆ ಹರವೆ ಮೊನೆ ನಿ ಅಸ್ತು ಮಿದು ಮಂ ಬೋಳೆ
0: ಆ ದೋ
1: ಆ ಏಕಮಸ್ತೆ ವರ ದೇರ ದೋ ಬ್ಯಾ ಕುದಿಂ ಅನ್ನೆರು ನಾನ್
0: ಮಿಹಾರು ಈಗ ಒಣ್ಣಾಣಿ ಏಕಿ ಮೀಹುಂಗೆ ಮಸಕ್ಕತಾ ಗುಳಿಗಿಂದ
1: ದಿವುಮೆಣ್ಣುಂಗೈರೆ
0: ಅದಿ ಮಿಜುಮೆ ಮಸಕ್ಕತೆ ಗೊಸ್ತಾನೆ ಹೆಮ್ಮಿ ಹುಣ್ಣುಲ ಎಕಾಲ್ ಕಮೆ ಕಮಕ್ಕೆ ಅಧಾ ದಯೆ ದಾ ಹಿಬ್ಬಣಿ ಆಹಾರ ಮೆಮ್ಮಿಸ್ ಏಕಮ್ ಕಿ ಕುರಾಣಿ
1: ಮಸಕ್ಕೆ ಓದೇ
0: ಮಸಕ್ಕೆ ಕೊಲ್ಲವೇ ಗೆಣಿಸ್ತೇವಿ. আর মেঙ্গা ওমি দাঁড়িয়ে
1: ওই দাঁড়ায় ফাইনাল আবার যাহা
0: ও ঠিক আমি নো আর মিজো ফ্রেন্ড নো মিজো বজামি হে মে মে মিগেডি গাম মি শাহু আ দে কাপ শাহু বুনা লাবে গেনস্তে ইন কোন লাবে গেনানি
1: গা তান কোলা মি মাসকতু গোলাই মুনা লাবে জাহান দো
0: কে আ বকন লাবে
1: তান কোলে জো শর্ট না কাল লাবে
0: কোন লাবে ইন
1: এলো ওয়া কি ইলে নো মি দম লুক কানে গিনানে
0: বারো বিসনাফ বুনি মতো ইয়াদ রেখা মে দেনতি জহুনি হে মিমা এ লাভে কা বদল করমা
1: আ ও দম্মান গ বড় বড় লাভে জানমা
0: আ ওকে দম্মান গ লাভে হাম গেনিস তে মে দো ওকে মেম লাভে দম্মান বড় বড় গ্রুপ কে লাভে গেনিস তে গে
1: আ
0: ওকে শো বারে উফাবে দু হকে দে মাকি লানিগে

ਬਿੱਲ ਤਾਂ ਦੱਕਮ ਫਸੇ ਹੈਗੋ ਤੇ ਮਿਓਤੀ ਫਾਈ ਪੇ ਐਪ ਬਿੱਲ ਤੱਕ ਅਗਾਰਾ ਜੁਮਲਾ ਅਦੂ ਫਾਈ ਪੇ ਐਪ ਟ੍ਰਾਂਸਫਰ ਕੋਲਾ ਦੇਂਗ ਹਮ ਹੂਰੀਹਾ ਬਿੱਲ ਤੱਕ ਫੈਸਾ ਦੱਕ ਨਿਮ ਅਲੰਵਿ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨ ਰੀਲੋਡ ਰਾਸਟਸ ਨੂਨੀ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ದೆನೆ ಮಸ್ ದೆಬಾವಾರು ಬಿಲ್ ನು ದೆಕ್ಕಿಗೆ ಲಾರಿಯ ವೀಣುವೆ ನೇಂಗಿಗೆ ಉಳೇಕ ನುಜೇನೆ ಹುರಿಯಾ ಡಿಜಿಟಲ್ ಪೇಮೆಂಟಕ ಫಹಿ ಪೇ ಮಾ ಫಹಿ.

0: למה לקוף בהוט?
1: למה?
2: ਐਮ ਕਮਦਾ ਫਿਲ ਮੈਂਗਨੀ ਕੀ ਹਵਰ ਕਤ ਤੋ ਹੈ ਫਿਨ ਮਜਾਵਾ ਬਕੀ
0: ਵਰ ਰੰਗਲ ਮੈਂਗੇ
3: ਕੀ ਨ ਕੁੰਦਰੀ ਉਲੇਨੀ ਖਲਾਇਆ ਨੁਲਾ ਮਿਹਤੂ ਗਾ ਬਿੰਦੂ ਫਦੇ ਨਿਸ਼ਾਨਾ ਨੁਲਾ
2: ਐਮ ਕਮਦਾ ਫਿਲ ਮੁਗੇ ਐਮ ਖਾਸ ਕਮ ਕੀ ਕੋ ਬੈ ਤੋ ਹੈ ਫਿਨ ਮਜਾਵਾ ਬਕੀ
0: ਫਿਲਮ ਗੇ ਹੂਰੀ ਹਾ ਕਮ ਵਿਸ ਇੱਕ ਚੁਟਕੀ ਸੰਦੂਰ ਕੀ ਕੀਮਤ ਤੁਮ ਕੀ ਜਾਣੋ ਰਮੇਸ਼ ਬਾਬੂ
2: ਐਮ ਕਮਦਾ ਫਿਲ ਮੈਂਗੇ ਮਿੰਬਰ ਬਨਾਲਾ टेस्ट का तैयार तो है फिनमो कोबा जवाब की
0: हे वल्ला तैयार
4: देहा सर्विस वनाहर दिवी ये फिल्म गेम्स ते मूवी मूड
2: एमने कम दफ में गेम में मर बदल म दिवी ये फिल्म के टीम मेजू हो रही तैयार थे बे फ्रंट तैयार तो
4: मूवी मूड